0: megahertz ਤੇ ਵੇਖੇ ਮੰਮੀ ਗਰੀ ਗਾਲ ਨੂੰ ਕੁਰੇ ਮੇਗੇ ਦਾਈ ਹੁਣ ਤੇਰੇ ਗੇ ਹੋਵੋ ਸ਼ੋਗ ਮੇ ਹਾ ਹਿਸਾਬ ਹੋਣੇ ਕੈ ਸਿੱਤਰ ਬੈਵਰੇ ਕਾ ਵਾਹ ਕਦਾ ਖਾਲਾਣਾ ਮੇ ਫਹਰ ਮੇ ਵਾਹ ਕਦਾ ਖਾਲਾ ਨੇ ਸ਼ਾਹੂ ਅਸਲਾਮ ਅਲੈਕੁਮ ਸ਼ਾਹੂ
1: ਵਾਲੇਕੁਮ ਸਲਾਮ ਮੁਜ਼ੂ
0: ਬਾਬਾ ਕੀ ਨੇ ਹਾਲ
1: ਹਾਲ
0: ਵਰ ਰੰਗਲ ਦੇ ਮਾਰਾਂ ਉਫਾ ਵਿੱਚ ਇੰਗੇ ਕੋਂ ਕਮੇ ਗੋਲੇ ਨੇ ਕਮੇ ਗੁਲਾ ਲੈ ਵਣੀ
1: ਮੇ ਦੇ ਆ ਦੇ ਮਤੀ ਮਾਰਾਂ ਦੇ ਨੋ ਐ ਸ਼ੰਕਮ ਕਮੇ ਉਲਾ ਨੇ
0: ਅਸਲੋ ਇਸ ਬਿਜ਼ੀ ਮੀ ਹੈ ਦੋਤੀ
1: ਬਾਰਾ ਗਾਦੀ ਅਨਕ ਕਾ ਮੇ ਹਰੇ ਤਰੋ ਕਾ ਮੇ ਫੇਸ਼ੋਨੀਆ ਨਮੀ ਹੋ ਕੀ
0: ਕੋਂ ਕਮੇ
1: ਆਰਾ ਜੀਨਾ ਮਸਕ ਕੇ ਕੁਰਾਂ ਮੀ ਵੀ ਮਾ ਦੋ
0: ਹਾਂ ਇਹ ਮਸਕ ਕੇ ਕੁਰਾਂ ਜਹਿਨੀ
1: ਹਾਂ ਮੇ ਹਰਾ ਨਕ ਇਤਰੋ ਡਿਊਟੀ ਹੈ ਇਤਰੋ ਵੀ ਦੋ ਮੀ ਹੋ ਕੀ
0: ਦੇਨ ਡਿਊਟੀ ਫੋਰ ਆਫ ਕਾਹੇ ਕਮੇ ਕੁਰਾਂ ਵਗੋਤੇ ਨੋ ਨਾ
1: ਵਗੋਤੇ ਨੋਵੇ ਨੋਵੇ ਨੋਵੇ ਹਾਂ ਇੱਕ ਕੋ ਤੱਕ ਬਸ ਨੋ
0: ਕਮਾ ਕੋ ਨੋ ਦੇ ਤੀ ਹੈ ਵੀ ਮਕਾਏਗੇ
1: ਕਮਾ ਕੋ ਨੋ ਦੇ ਇੱਕ ਕੋ ਤੱਕ ਬਸ ਕਮਾ ਕੋ ਦੇ
0: ਦਿਰੀ ਉਲ ਮਗਾ ਡਿਊਟੀ ਫੋਰ ਨੋ ਵਸ ਕਿਤੇ ਮੇ ਕਮਿੰਗ ਔਨ ਨਾ ਨੇ ਨੋ
1: ਉਹਨਾਂ ਵਾਣ ਦੋ
0: ਉਹਨਾਂ ਵਾਣਿਆ
1: ਉਹਨਾਂ ਵਾਣ
0: ਹਾਂ ਇਹ ਕੰ ਗਾਬੂ ਕੁਰਾਨੇ ਕਮ ਕੋ ਨੋ ਵੇ ਨੋ ਨੇ
1: ਨੋ ਵੇ ਨੋ ਦੇ ਕਿ ਕੁਰਾਨੇ ਮ ਸਭ ਵਿੱਚ ਗੜੀ ਰੋ ਇੰਨਾ ਨੇ ਤੋ
0: ਹਾਂ
1: ਇਹ ਤੁਰ ਨੋ ਕਰੇ ਨਾ ਤਾ
0: ਹਾਂ ਇਤੁਰ ਕੋਲਨ ਜੀਤੇ ਨਾ ਸਟਾਫ ਹੋਦਮ ਵੀ ਨੋ
1: ਓ ਮਾਰੇ ਇਹ ਇਹ ਕਿ ਦੇ ਸਟਾਫ ਗੁੰਗਲੇ ਨੇ
0: ਰੰਗਲੇ ਦੇ ਮੀਂਹ ਤੋਂ ਕੇ ਮਸੇ ਕੇ ਤੇ ਡਿਊਟੀ ਤੱਕ ਹੁੰ ਆਵਦੀ ਵਾਣੀ ਕੇ ਹੈ ਰਕੋ
1: ਮੀਂਹ ਤੋਂ ਵਾਰ ਬੇਣ ਵਾਰਾ ਵਾ ਆਵਦੀ ਵਾਣੀ ਮੀਂਹ ਵੀ ਕੋਲੇ ਬੇਣ ਹੋਏ ਬਗੜੇ ਰਕਾ ਨਾ ਵਸ
0: ਅਸਲੋ ਇਸ
1: ਵਾਰ ਦੱਕ ਕੋ ਮਿਟਣੀ ਬੈਗੇ ਹਾਂ ਕੋ ਤਾਂ ਕੋਲੇ ਹਮਨ ਤੇ ਕਾ
0: ਤੀ ਮਾ ਮੇ ਸ਼ਤਾ ਬਲੰ ਹੇਲਾ ਉਲੂਣੀ ਮੇ ਤੇ ਮਾਣੀ ਦੀ ਐਸ ਕੇ
1: ਮੇ ਸ਼ਤਾ ਬਲਾ ਕੇ ਨੋ ਵਕੀ ਦੋ ਦੇ ਮਾਗੋ ਤੇ ਕੀ ਵੀ ਨਿਦਨ ਲਿਦੇ ਵਗੋ ਤੁ ਮੀਂਹ ਨਹੀਂ ਮੇ ਤੇ ਦੇ
0: ਫਰਾਂਸ ਮੋਲਵੀ ਐਨੋ
1: ਫਰਾਂਸ ਮੋਲਵੀ ਇੱਕ ਮੈਂ ਵੀ ਹੁਣ ਕੀ ਆ ਜਾਂ ਨਦੀ ਮਾਰ ਪੈਨਲਟੀ ਇੱਜਾ ਹੈ ਕਿ ਨੋ
0: ਆ
1: ਗੋਲ ਨੂੰ ਜੇ ਹੁਣ ਆ ਇੱਕ ਹੀ ਦੋ
0: ਨੇ ਹੀ ਤਾਂ ਤਾ ਦੁਆਣ ਅਸਰ ਕੁਰਾ ਲੈ ਬੋਡੀ ਦੋ
1: ਇਹ ਅਸ ਮੈਂ ਕਿ ਬਾਦਾਂ ਨਿੰਗੜ ਇਸ ਤੇ ਹਿੱਤੇ ਰੇ ਦੋ ਪੈਨਲਟੀ ਇੱਕ ਮੋਲਵੀ ਮਾ ਵੀ ਆ ਦੇ ਮੋਲਵੀ ਕਮ ਕਮ ਵਸ ਨੂੰ ਆਣੇ ਦੇ ਮੀ ਉਲੇ ਮੀ ਉ ਕਹਿ ਰੇ
0: ਕੋ ਆ ਦੇਂ ਇਹ ਹਿਸਾਬ ਦਿਆ ਮੈਂ ਦੇ ਮੈਂ ਮਿਸ ਕੀ ਆਣੇ ਗੇ ਹੈ ਕਮ ਕੋ ਮੋਲਕੀ ਹਮ ਮੋਲੁ ਇੰਗੇ
1: ਆ ਇਹਨ ਨੇ ਦੇਂ ਹਰ ਕੇ ਯਾਰ ਉਹ ਕਿੰਦ ਨਾ ਕੋਰੀ ਦੇ ਨੋ ਅਰਜੈਂਟੀਨਾ ਉਸ ਮੋਲਨ ਨੋ ਤਾਂ ਇਹ ਦੋ
0: ਆ ਮੋਲਕੀ ਹਾ ਮੋਲ ਪੈਨਲਟੀ ਜਹ ਹੈਗੇ ਵਿਸ ਕੋਮੇ ਗੋ ਤੇ ਕੋਮੇ ਵਿਸ ਮੋਲਵੀ ਮੈਂ ਮੋਲਵੀ ਦੋ
1: ਮੋਲਵੀ ਮੈਂ ਤਾਂ ਨੁ ਕਟਾ ਹੋਤੀ ਕੋ ਸਾ ਕੋ ਆਟਾ ਇਹ ਦੇਂ ਇਹ ਦੇਂ ਕੀ ਆਨੇ ਚ ਕੀ ਮੈਂ ਹਰ ਨੂੰ ਤੇ ਹਜਮ ਹੋਣ ਅਜੋ
0: ਆ ਓਕੇ ਸਾਬ ਹੋ ਗਏ ਤੇ ਹੋਲਣੀ
1: ਬੜਾ ਨੀ ਤਾਂ ਹੋਣੀ ਹੈ
0: ara bodang ebeje aram koran tibuna awa tikam fashan ole me hati ri miha mulin go sisabe gehemi inge
1: langa wa
0: balama ehem mises me ummid kurenge okay ehemi ma inga lave ngadu halan kollave genis temi
1: afsu korata ma se du kurir na lava genan je hi haru nei hadane
0: ಅಣೆಕ್ಕಂತ ನೆತೆನ್ನ ದಿಬುಣ ನುಣಿದಂತಿ ಕ ವಾಕ ಗುಳಾಗೆ ದೆಂ ಬುಡಾಲ ಅವೆ ಸಂದೇ
1: ಮಿಜುವ
0: ಕಣೆಂಗೆನೆ ತಿ ಕಾಕ ಶಹು ಅರಿತ್ಲಾವೆ ತಿಕಂ ಕೊಂದಿ ಫಾಣ ತಿ ಅಮಿಲ್ ಬುಣುವಮೆಗೆ ಮಿ ಹಿ ಹೇ ಮಿ ಉದೆ ಬುಣಿ ಮೆ ಹಿನಿ ಹೇ ಮಿ
1: ಅಂಗಲ ವೈ ಜಹಾಂ ಎದೊ ನೀತನ್ ದಾಮಿಗೆ ಹಮತೆ ದೆ ಮಾಂಗ ವಸೆ ಬಗತವೆ
0: ವತೆ ನೀತ ಇಂಗೆ ಆರಾಮ ಕೊ ನೀ ದಾಲಾ ತಿಂಗೆ
1: ವರಸಲಾ
0: ವರಸಲಾ ಓಕೆ ವಾಕಿ ವೆಲ್ಲಾಣ ಫೈರ್ ದು ಹಾಕ ತಿಂಗೆ ಎಮ ಶಾಹು ಹುಜಾಮ್ ಗೆ ಲವೆ ಗೆನಿಸ್ತೆ ಮು ಅದಿ ವಗು ತೋತಿಯಾ ಇತುರು ಎಹುಂತೆರೆಗೆ ರಿಕ್ವೆಸ್ಟ್ ಹಿಮನಾಲ್ ದೆಮು ಮೆಹ ಸಬ ಮಿಯದುಗೆ ಶೋ ಮಿ ನಿಮ್ಮಾಲನಿ ಎಹುಂತೆರೆ ವರಂ ಉಫ್ಫಾವೆರಿ ವರ ಬಾಜಿ ರೋಗದ ಕೊಳಕಂಗೆದೆ ಅಸ್ಸಲಾಮು ಅಲೈಕುಂ.

ਮੈਂ ਸਭ ਨੂੰ ਅਤੇ ਕਿ ਮੈਂ ਕੁਛ ਦੀ ਫੇਮੋ ਮੈਂ ਗੜੀ ਗਤਾ ਨਾਮ ਗਿਆ ਖਬਰ ਦਾ ਨਵਾਨੀ ਮਣੀ ਖਬਰ ਅਡਰ ਸੇ ਤੇ ਸ਼ੁਕਰੀਆ ਹੁਰੇ ਹਬ ਆਪਣੇ ਅਮਾ ਰੱਖਾ ਤੇਰੇ ਵਗੂ ਤੱਕ ਕਹਿ ਦੇ ਅਸਲਾਮ ਅਲੈਕੁਮ।

0: mihar gadim faskari hamine thingap mani odhege me gurti ve femo me gadega me khure gedane ti time request so so ga bairum ga frisa ta dise bai ha bagade den hairu ga gana ka hem ani hem buna kama banya den hamine ten hairu go sia kam kus asi ki qurani we has kin a bavering ga lavata kinis tive to mihare pe bavere ka gul assalam alaikum
1: wa alaikum salam
0: baba na ho hal ki ne ਕੀ ਕਾਲਨ ਮੇ ਆਦੋ
1: ਨਾਉ ਮੇ ਡਿਊਟੀ ਗਾ
0: ਹਮ ਡਿਊਟੀ ਗਾ
1: ਯਾ ਪੁੱਲ ਮੇ ਹਾਂ ਗੋ ਹਸਪੀਟਲ ਦਾ ਬੋਸਾ ਟੈਸਟ ਤੱਕ ਹੰਦਾ ਫਮੀ ਆਈ ਦੋ
0: ਹਮ ਮਾਲਾ ਫਤੀ ਆਈ ਦੋ
1: ਆ ਨਿਹਰ ਇਹ ਓਫਨ ਨਾ ਗਿਆ ਸਿੰਦ ਦੇ ਕਮ ਕਮ ਦੋ ਕੋ ਨਾ ਹੋ ਕੋ ਨਾ ਆਣਾ ਸਾਦੋ
0: ਕਮ ਦੋ ਕੋ ਦੇ ਡਿਊਟੀ ਨੂੰ ਕੋ ਨਾ ਜੇ ਤੇ ਦੋ
1: ਆ ਤੁਰ ਬੋਤੇ ਨਾ ਸਿਗੇਂ ਦੇ ਨੋ ਕੋ ਨਾ
0: ਅਨਿ ਕਾ ਗਿਨਰ ਹੁਣ ਨੰ ਜੇ ਦੋ
1: ਆਦਿਵਾਸੀ ਪਰਿਵਾਰ ਬੜਾ ਥੈਂਕ ਯੂ
0: ਹਾਂ ਬੜਾ ਥੈਂਕ ਯੂ ਅਕੇਲਾ ਨਹੀਂ ਗੇ ਲਵਾ ਜਾਦੇ

0: Nodeke megört ve efemun titem rekestu şu an kes çok bari kavak da kalan mi hesabım. Aslamu aleykum.
1: Aleykum selam.
0: Hatim.
1: Ade.
0: Ada duye kola ati badal koli.
1: Ade.
0: Ki kolani? Hama futbol balani do?
1: No.
0: No bala?
1: Hama
0: ulani? Gamu. Onna team support kura kon team support kura ne kike
1: France
0: France me har evna do ti kine vane hi vane final dan final ga pule ne yagi he me to mi football lave ke me oti edi festo
1: ade
0: ਬੰਦਾ ਲਾਵੇ ਖਸ਼ੇ ਮੈਂ ਤੇ ਹਾਥ ਮੇ ਦੀ ਫਸ ਇਹੀ ਦੋ ਮੀ ਵੇਗੋ ਤੇ ਕਿ ਹਾਥ ਮੇ ਗਿਨਾਂ ਜਾਣੀ ਕੋਨ ਲਵ ਤੇ ਕਿ ਹਾਸ ਕੋ ਮਿਸ਼ੋਗਾ
1: ਹਾਂ ਜਾਣੀ ਤੇ ਦਵਾ
0: ਇਹ ਦੋਸਤਰ ਕਾ ਗੁਲਵਾਲਾ ਦੋ ਮਿਓ
1: ਨਣੀ
0: ਹਾਂ ਇਹ ਵੇ ਜੇ ਮੇ ਹਰ ਗੋਲੀ ਫੇ ਮਿਓ ਤੀ ਦੋ ਗਿਆ ਮੇ ਹਰ ਮੀ ਫੀਫਾ ਵਰਲਡ ਕੱਪ ਤੇ ਸਭ ਵੀ ਗਲਾਵੇ ਮਿ ਲਵੇ ਕਿ ਦੋ ये मेरी इतलावत हमी लावत होगी तेरे एक ही गांव तो के लावा हो रहे दो
1: आने दिए मेरे एक दांव
0: फ्रांस के लावे नो हुए था
1: आ मैं हो रहे
0: नो हो रहे
1: हाँ
0: भी मैं है ना फ्रांस के लावे दो जहाँने
1: हाँ
0: वो भी दाने न फारेगा मुबलन ता
1: हाँ
0: माने बाला लगेंगे फारेगा वो भी दाने ये मैं गिना मैं आने हैं बुढ़न्या हाथी में जहाँनी बुढ़ा मैं दिवे ही लाव दो हाथी
1: आले
0: कमी फार में थी मैं वर्ल्ड कप के लावे जहाँ जेफ़ दो
1: आले
0: कंबे कमी लाव हास कोल लाने हाथी
1: मतलब साथ उन्ना
0: बाले ही था हाथी माद मर्डे वाह दक्काले
1: फिर तो मैं साथ उन्ना ਦੇਂ ਅਡੋਹਾ ਹੋ ਰਹੀ ਹੈ ਮੈਂ ਨਵੇਂ ਗੜੀ ਦਾ
0: ਅਡੋਹਾ ਹੋ ਰਹੀ ਹੈ ਮੈਂ ਨਵਰ ਖਾਸ ਦੋ ਗਾਲਾ ਬਚਾ ਮਾ ਹੈ ਪਰ ਬਾਜ਼ਰ ਫਰ ਦੋ ਕੇ ਦੇਂਗੇ ਹਾਥੀ ਮਲਾ ਬਚਾ ਦੇਣਾ ਬਕੇ ਲਾਣਗੇ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਇਸ਼ਾ ਨਮਾ ਦੁਆਗੁਤ
1: ਅੱਲਾਹੁ ਅਕਬਰ ਅੱਲਾਹ

0: ਵਾ ਆਨਣ ਨੇ ਫਿਲਮ ਦੇ ਕੋ ਹਿੱਸਾ ਪੇਗਾ
1: ਮਰੀ ਅਨੇ ਸ਼ਾਇਆ ਯੂ ਪਿਆ ਦੁਰਵਾ ਹਿਸਾਬ
0: ਦੁਰਵਾ ਹਿਸਾਬ ਤੇ ਲੋਏ ਬੰਹਿਤ ਕਿਆ ਯੋ ਦੋ ਬਿਗ ਲਵਾ
1: ਇਹ ਲਵਾ ਤੇਰੇ ਨੇ ਨੋ ਇੰਗੇ ਨੀ ਯੂ ਪੇ ਮਰੀ ਅਨੇ ਸ਼ਾ ਦੋ ਕੋ ਲਫਤਾ ਕਾ
0: ਯਾਗੀ ਇਹ ਲਵਾ ਤੇਰੇ ਇੰਗੇ ਨੀ
1: ਲਵਾ ਤੇਰੇ ਇਹ ਲਵਾ ਅੰਨਾ ਨੇ
0: ಎಲ್ಲವತ್ತ ಅಣ್ಣಣಿ ನೋಡಿ ಅಮಿಲವ ಅಣ್ಣಣಿ ಸೀಸನ್ ನಂಗೆ ಎಮ್ಫುರ್ತಮ್ಮ ನಿಶಾ ಫೆಣ್ಣ ಹಿಸಾಬ
1: ಕೊಂಡು
0: ಸ್ವಾದಕ್ಕೆ ಸ್ಟೇಜ್ಗೆ ಜುಲೈ ಹಾಕಿ ಅಲ್ಲವ್ಯಾಗ ನಮಕಿ
1: ಮಿಲವದ್ದೆ
0: ಹಿಂಗೆ ಏನದೋ ತಿಬುಣಿ ಗೇಗೆ ಎಮ್ಮಿಗೆ ನಜ ಇಲ್ಲವೇ
1: ಶೀಲಾ
0: ಮಣಿಕೋ ಅಮೇರಿಕೋ ಉಳೇಕ ಫಿಲ್ಮ್ ದಕ್ಕಾಲ ಇರುಗ ಅಣ್ಣಲಾವೆ ರಂಗಳು.